0: ਹੇ
1: ਅਤੇ ਕਰਸੀਓ ਹੁਮੇ ਖਾ ਰਾਦੇ ਕਰਸੀਗਾ ਯੋ ਬਾ
0: ਰੰਗਿਆਂ ਆ ਥਾਂ ਦੋ ਲਮਸਾ ਹੇ ਗੇਉ ਯੂ ਯੋਸੀ ਯੋਸੀ ਚਿਚਾਂ ਨੂੰ
2: ਮਾਰੀ ਇਹ ਚਿਕ ਮਾਰੀ ਨੀ ਸ਼ਾਓ ਪੀਗੇ ਦੋ ਦੋ ਲਵ ਯੂ ਅਸੇ ਯੋ ਮਾਰ ਦੇ ਕੇ
0: ਕਿਪਕੇ ਜੂਏ
1: ਕੋਲੋ ਥਾਰਾ ਵਗੇ ਦਿੱਤੇ ਛਿਰੇ ਤੁਗੇ ਆ
0: ਪੁਜੀਗੇ ਕਿਸੇ ਪਮਚੀਲ ਕਾਵੀ ਯੂ ਨਾ ਯੂਸੇ ਨਾਓ ਦੰਗ ਮਾਰੀ ਕਾਇਸ ਨਾ ਕੁਨੀ ਜ਼ਦੋਂ ਦੇ ਕੇ ਛਿਛੁ ਜ਼ਿਜੇ ਕਿਪੇਨ ਚੁੰਚੁ ਨਾਓ ਦੰਗ ਮਾਰੀ ਦੀਮਿੰ ਜ਼ਦੋਂ ਸਾ
1: ਮੈ ਖਵਾ ਦੇ ਬਕੇ ਯਾ ਯੂ ਛਿਦਾ ਅੰਗੋ ਨੀ ਬਨ ਨੀ ਕੇ ਯੂ ਨੀ ਗਨ ਨੀ ਸੇ ਬੀ ਲੋਬ ਜ਼ੋ ਜੁਸ਼ੇ Mi duks me absus. Kabuti le lhakzi kdes chore.
0: Ma ranza ne. Kabji be chona yungmin du. Ha to ne genji ke zam chi chi ya.
1: Genji se ya di zi dung ge tsia to shu ma bi a. Rang ge nga gyu yo ro wa. Ne su su cha sha tong ge chi gu yu rang ge sing ge ro wa. Nga tang de lop zo zu xin ne ne yong da. Ka ke zi me cha su. Da nga sam xi to xie ne yong du ge a.
0: Chang gu xie ne. Ma su su ta be zi du chun sing bi. Yin ne rang hu ya di.
1: 三七新年的高潮碰击之下听这一呢马来年年都点缺度的但是我马里我过那里但我都是如果我看看学的我我那一过那一
3: 美中 Rambet mewa de nyebi na nga rani loga nyebda kya kharyo shi.
4: Nga rani nga sinay tu steho shi. Ya, nye sun ma shi, kachiga lo yun ba.